0: ਜਨਤਾ ਕੇਬਲ 5 ਦਸ਼ਕ ਦੇਖੀ
1: ਬੈਕ ਟੂ ਬੈਕ ਬੈਕ ਟੂ ਬੈਕ
2: ਹਿੰਦੀ ਸੌਂਗ ਔਨ
1: ਸਟੇ ਟਿਊਨ।